ਮੱਚ ਹਿਲ ਮੰਨਗਾ ਜਲਹਾਰ ਵਿੱਚ ਵੀਰ ਗਨਗੀਨ ਮੰਨਗਾ ਗੋ ਜਲਹੇਰ ਮੱਚ ਮਾਲ ਗੱਚ ਮਾਰ ਗਏ ਲਲਹਾਰ ਵਿੱਚ ਵੀਰ ਵਨ ਮੋਨ ਗਨ ਸੇ ਵਾ